0: पंजाबी प्रोग्राम मिट्टी दी महक लेके हाजिर हाँ मैं संदीप कौर। अज दे प्रोग्राम विच असी जी आयां नूं लड़ी तहत उगे कहानीकार केसरा राम नाल गलबात सुनावांगे। उन्हां नाल गलबात करनगे बलविंदर सिंह बराड़। दोस्तो, अज महान समाज सेवी मदर ट्रेसा दा जन्मदिन है। मैसेडोनिया विच जन्मे मदर ट्रेसा ने अपनी कर्म भूमि नूं भारत बनाया अते गरीबां बीमारां ते अनाथां दी सेवा लई मिशनरीज ऑफ चैरिटी दी स्थापना कीती। मनुखता दे भले लई सारा जीवन लगाउण वाली इस मदर ट्रेसा नूं 1979 विच नोबल शांति पुरस्कार अते 1980 विच भारत रत्न नाल सन्मानित कीता गया सी। आओ अज दे दिन उस महान आत्मा दे सन्मान विच सिर निभा के चंगे कर्म करन दी प्रतिज्ञा लईए। साडा साहित भी चंगे इंसान बनन दी प्रेरणा दिंदा है। साहित्यकार डूंगी नीज नाल समाजिक बरतारिया नूं देख कोख के अपनी रचना करदे ने। इसे वास्ते हुण असी तुहानूं इक अजिहे ही साहित्यकार केसरा राम नाल साडी लड़ी जी आयां नूं हेठ इक गलबात सुना रहे हां। गलबात कर रहे ने बलविंदर सिंह बराड़।
1: जी आयां नूं प्रोग्राम विच अक्सर असी उगियां हस्तियां दे नाल मुलाकात करदे रहिंदे हां। इसे सिलसिले विच अज साडे मेहमान ने श्री केसरा राम। केसरा राम जो कि पंजाबी दे एक उगे कहानीकार ने, नावलकार ने, उन्हां नाल गलबात करन दी असी अज खुशी हासिल कर रहे हाँ। केसरा राम जी दे पंज कहानी संग्रह हुण तक छप चुके ने ते एक नावल गुड्डो नां दा नावल भी इन्हां दा प्रकाशित हो चुका है। इस दे नाल नाल इन्हां ने अनुवाद दा काम भी कीता है, पंजाबी तो हिंदी च, हिंदी तो पंजाबी च, राजस्थानी तो पंजाबी दे विच, कई भाषावां दे इह ज्ञाता ने। कहानी दे विच इन्हां ने जो अज तक मल्लां मारियां ने, इन्हां नूं बहुत सारे मान सम्मान भी प्राप्त होए ने, जिन्हां विच सब तो अहम पुरस्कार इन्हां नूं तहां पुरस्कार इन्हां दे कहानी संग्रह जनानी पौध दे लई दित्ता गया, जो कि पंजाबी दा एक उग्गा पुरस्कार है, अंतरराष्ट्रीय पद्धर दा पुरस्कार है। इस तों इलावा इन्हां नूं होर अनेकां मान सम्मान मिले ने। हरियाणा पंजाबी साहित्य अकैडमी वालों इन्हां नूं पुरस्कार प्राप्त हो चुके ने। संत तरन सिंह वहमी पुरस्कार भी इन्हां नूं हरियाणा साहित्य अकैडमी वालों दिता गया है। इस तरह दियां इन्हां नूं बहुत सारियां संस्थावां वालों तरह तरह के सन्मान दे के सन्मानित किया जा चुका। तो इन्हां दियां कहानियां बहुत चर्चित कहानियां रहियां ने, जिन्हां विचों जिवें रामकृष्ण बनाम स्टेट हाजिर हो, बुलबुलियां दी काशत, जनानी पौध, जिहड़ियां ने इन्हां दियां चर्चित कहानियां। इन्हां दियां सारियां कहानियां ही उच्च पाए दियां कहानियां ने। केसरा राम जी, सब तो पहलां जी आयां नूं प्रोग्राम दे विच मैं तुहाडा स्वागत करदा हाँ, तुहानूं जी आयां नूं कहिंदा हाँ। सब तो पहलां तां मैं तुहाडी जिंदगी बारे, तुहाडे बचपन बारे जानना चाहुंदा हाँ कि तुहाडा बचपन कित्थे बीतिया, किवें बीतिया, इहदे बारे सानूं दस्सो।
2: बहुत शुक्रिया जी। मेरा जन्म पिंड तलवाड़ा खुर्द जिला सरसा हरियाणे च होया, जिथे 8वीं तक दा स्कूल सी। बाद च मैं 10वीं तक की सिक्ख्या लई एलनाबाद, जिहड़ा अजकल तहसील हैडक्वाटर है, उत्थे आ गया। तो बाकी हायर एजुकेशन मैं गवर्नमेंट नैशनल कॉलेज सरसा तो हासिल की। इत्थे ही जिहड़ा है मेरा रुझान साहित्य पढ़न वल होया, क्योंकि कॉलेज की लाइब्रेरी तो एक उत्थे जिला लाइब्रेरी भी सी, जिन्हां दा दोनों का मैं मैंबर सी, ते उत्थों किताबां पढ़दा रहा। इस तों बाद नौकरी दे सिलसिले विच टैलीफोन महकमा सेंटर गौरमेंट दा नौकरी सी, उस दे सिलसिले विच मैं संगरूर चला गया। उत्थे भी किताबां नाल जुड़ गया, क्योंकि संगरूर जिहड़ा है वह मालवा वैसे भी साहित दा केंद्र ही है सारा। संगरूर दी बहुत अमीर लाइब्रेरी जिहड़ी महाराजा जींद स्टेट दी राजधानी जिहड़ी है संगरूर सी, उहनां दे वेले तों जिहड़ी लाइब्रेरी चलदी आ रही सी, उहदे नाल जुड़ गया। उत्थों किताबां पढ़दा रहा, उत्थों दे साहित्यकारां नूं मिलिया, ते उन्हां ने फिर जिहड़ा है कहा भी इन्ना पढ़दे हो, साहित्य बारे गल करदे हो, कुछ लिखना भी चाहिए। फिर मैं साहित्य नाल जुड़ गया ते कहानियां लिखियां।
1: अच्छा, केसरा राम जी, जिवें तुसीं दस्या कि तुसीं हरियाणा दे विच एलनाबाद दे विच उत्थों तुसीं पढ़े, उस तों बाद तुसीं पंजाब दे विच संगरूर दे विच गए, किताबां पढ़दे रहे, किताबां पढ़दिआं पढ़दिआं साहित्य दे नाल लगाव होया, तो फिर इधर साहित्य नाल जुड़ गए, खुद मतलब साहित्यकार बन गए। ਸਾਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਹੈ ਪਹਿਲੀ ਕਹਾਣੀ ਬਾਰੇ ਦੱਸੋ ਕਿ ਪਹਿਲੀ ਕਹਾਣੀ ਤੁਸੀਂ ਕਦੋਂ ਲਿਖੀ ਸੀ ਅਤੇ ਉਹ ਕਿਹੜੀ ਕਹਾਣੀ ਸੀ?
2: ਪਹਿਲੀ ਕਹਾਣੀ ਲਿਖਣ ਦਾ ਜਿਹੜਾ ਕਿੱਸਾ ਬੜਾ ਕਹਾਣੀ ਵਰਗਾ ਹੀ ਦਿਲਚਸਪ ਹੈ। ਉਹ ਸੰਗਰੂਰ ਤੋਂ ਸਾਡੇ ਸਤਿਕਾਰਯੋਗ ਕਹਾਣੀਕਾਰ ਹੋਏ ਨੇ ਗੁਰਮੇਲ ਮਡਾੜ ਅਤੇ ਉਹਨਾਂ ਦੇ ਨਾਲ ਪੂਰੇ ਅੱਜ ਵੀ ਐਕਟਿਵ ਨੇ ਡਾਕਟਰ ਤੇਜਵੰਤ ਮਾਨ ਹੋਰੀ ਉਹ ਕਹਿੰਦੇ ਵੀ ਕੁਛ ਲਿਖਿਆ ਕਰ ਅਤੇ ਮੈਂ ਫਿਰ ਕਹਾਣੀ ਲਿਖ ਕੇ ਇੱਕ ਉਹਨਾਂ ਕੋਲ ਲੈ ਗਿਆ ਅਤੇ ਉਹਨਾਂ ਨੇ ਜਿਹੜੇ ਆ ਬਹੁਤ ਖੁਸ਼ ਹੋਏ ਵੀ ਚੰਗੀ ਕਹਾਣੀ ਹੈ ਕਹਾਣੀ ਦਾ ਨਾਂ ਸੀ ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ ਅਤੇ ਉਹ ਕਹਾਣੀ ਉਹਨਾਂ ਨੇ ਦੱਸਿਆ ਕਿ ਕਹਾਣੀ ਪੰਜਾਬ ਨੂੰ ਇਹ ਭੇਜੀ ਜਾਵੇ ਜਦੋਂ ਕਹਾਣੀ ਪੰਜਾਬ ਕੋਲ ਕਹਾਣੀ ਪਹੁੰਚੀ ਅਤੇ ਉੱਥੋਂ ਰਾਮ ਸਰੂਪ ਅਣਖੀ ਹੋਰੀ ਕਹਾਣੀ ਪੰਜਾਬ ਕੱਢਦੇ ਹੁੰਦੇ ਸੀ ਉਹਨਾਂ ਦਾ ਸੰਗਰੂਰ ਮਡਾੜ ਸਾਹਿਬ ਕੋਲ ਫੋਨ ਆਇਆ ਕਿ ਇੱਥੋਂ ਸੰਗਰੂਰ ਤੋਂ ਇੱਕ ਸਿਆਣੇ ਜਿਹੇ ਬੰਦੇ ਦੀ ਕੋਈ ਕਹਾਣੀ ਆਈ ਹੈ ਅਤੇ ਉਹ ਕੌਣ ਹੈ ਉਹਨਾਂ ਨੇ ਕਿਹਾ ਨਾਮ ਦੱਸੋ ਕਹਿੰਦੇ ਨਾਮ ਕੇਸਰਾ ਰਾਮ ਉਹ ਕਹਿੰਦੇ ਸਿਆਣਾ ਜਿਹਾ ਬੰਦਾ ਨਹੀਂ ਇਹ ਤਾਂ ਆਪਣਾ ਮੁੰਡਾ ਹੀ ਹੈ ਅਤੇ ਕਿਵੇਂ ਕਹਿੰਦੇ ਯਾਰ ਉਹਨੂੰ ਮਿਲਣਾ ਹੈ ਜਦੋਂ ਸੰਗਰੂਰ ਆਵਾਂ ਨਾ ਮਿਲਾਈ ਅਤੇ ਉੱਥੋਂ ਫਿਰ ਅਣਖੀ ਸਾਹਿਬ ਮਿਲੇ ਇਹ ਕਹਾਣੀ ਪੜ੍ਹ ਕੇ ਸੰਤੋਖ ਸਿੰਘ ਧੀਰ ਹੋਰਾਂ ਨੇ ਮਿਲਣ ਬਾਰੇ ਕਿਹਾ ਉਹ ਮਿਲੇ ਗੱਲ ਵੀ ਹੋਈ ਆਸ਼ੀਰਵਾਦ ਉਹਨਾਂ ਦਾ ਰਿਹਾ ਹਮੇਸ਼ਾ ਸੁਖਵੰਤ ਕੌਰ ਮਾਨ ਹੋਰੀ ਇਸ ਕਹਾਣੀ ਤੋਂ ਬਾਅਦ ਮਿਲੇ ਅਤੇ ਸ਼ਾਬਾਸ਼ੀ ਦਿੱਤੀ ਫਿਰ ਚੱਲ ਸੋ ਚੱਲ ਇਸ ਕਹਾਣੀ ਨੇ ਮੈਨੂੰ ਪਹਿਲੇ ਦਿਨੋਂ ਹੀ ਜਿਹੜਾ ਹੈ ਕਹਾਣੀਕਾਰ ਦੇ ਤੌਰ 'ਤੇ ਜਿਹੜੀ ਪਛਾਣ ਦਵਾ ਦਿੱਤੀ ਸੀ।
1: ਅੱਛਾ ਕੇਸਰਾ ਰਾਮ ਜੀ ਇੱਕ ਮੈਂ ਤੁਹਾਡੇ ਕੋਲ ਹੋਰ ਸਵਾਲ ਇਹ ਜਾਣਨਾ ਚਾਹੁੰਦਾ ਕਿ ਤੁਹਾਡਾ ਜਿਹੜਾ ਜਨਮ ਹੈ ਤੁਹਾਡਾ ਬਚਪਨ ਹੈ ਜਿਹੜਾ ਉਹ ਪੰਜਾਬ ਤੋਂ ਬਾਹਰ ਮਤਲਬ ਹਰਿਆਣੇ ਦੇ ਵਿੱਚ ਹੋਇਆ ਜੋ ਕਿ ਪੰਜਾਬ ਦਾ ਇੱਕ ਗੁਆਂਢੀ ਸੂਬਾ ਹੈ ਅਤੇ ਹਾਲਾਂਕਿ ਉਸ ਤੋਂ ਬਾਅਦ ਤੁਸੀਂ ਫਿਰ ਸੰਗਰੂਰ ਵੀ ਚਲੇ ਗਏ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਪੰਜਾਬੀ ਭਾਸ਼ਾ ਨਾਲ ਕਿਉਂ ਜੁੜੇ ਮਤਲਬ ਪੰਜਾਬੀ ਦੇ ਵਿੱਚ ਹੀ ਲਿਖਣ ਦਾ ਨਿਰਣਾ ਕਿਉਂ ਕੀਤਾ?
2: ਸਭ ਤੋਂ ਪਹਿਲਾਂ ਤਾਂ ਇਹ ਵੀ ਪੰਜਾਬੀ ਪੜ੍ਹਨ ਦਾ ਨਿਰਣਾ ਕਿਉਂ ਕੀਤਾ, ਗੁਰਮੁਖੀ 'ਚ ਸਾਡੇ ਉੱਥੇ ਪੜ੍ਹਾਈ ਹੈ ਨਹੀਂ ਸੀ। ਜਦੋਂ 8ਵੀਂ ਕਰਨ ਤੋਂ ਬਾਅਦ ਅਸੀਂ ਐਲਾਬਾਦ ਆਏ ਤਾਂ ਉੱਥੇ ਸਕੂਲ 'ਚ ਕੋਈ ਟੀਚਰ ਨਹੀਂ ਸੀ, ਪੰਜਾਬੀ ਸਬਜੈਕਟ ਵੀ ਨਹੀਂ ਸੀ। ਅਸੀਂ ਜਿੱਦ ਕੀਤੀ, ਮੈਂ ਜਿੱਦ ਕੀਤੀ ਤਾਂ ਮੇਰੇ ਨਾਲ 5-7 ਦੋਸਤ ਹੋਰ ਵੀ ਹੋ ਗਏ ਮੁੰਡੇ। ਸਾਨੂੰ ਹੈੱਡ ਮਾਸਟਰ ਸਾਹਿਬ ਕਹਿੰਦੇ ਵੀ ਤੂੰ ਪਸ਼ੂ ਪਾਲਣ ਪੜ੍ਹੋ ਤੁਸੀਂ, ਅਤੇ ਮੈਂ ਕਿਹਾ ਵੀ ਪਸ਼ੂ ਤਾਂ ਅਸੀਂ ਵੈਸੇ ਹੀ ਚਾਰ ਲਈਏ, ਪੜ੍ਹਨ ਦੀ ਲੋੜ ਹੀ ਨਹੀਂ ਹੈ, ਚਾਰ ਨਹੀਂ ਹੈਗੇ ਜੇ ਕੁਛ ਨਾ ਹੋਇਆ ਤਾਂ। ਅਤੇ ਕਹਿੰਦੇ ਫਿਰ ਨਹੀਂ ਸੰਸਕ੍ਰਿਤ ਲੈ ਲਓ, ਕਹਿੰਦਾ ਨੰਬਰ ਬਹੁਤ ਆਉਂਦੇ ਆ ਉਹਦੇ 'ਚ। ਅਸੀਂ ਜਿੱਦ ਕਰੀ ਰੱਖੀ 15-20 ਦਿਨ, ਫਿਰ ਬਾਅਦ 'ਚ ਜਦੋਂ ਸਾਨੂੰ ਬਰਾਂਡੇ 'ਚ ਖੜਾ ਦਿੰਦੇ 15-20 ਦਿਨ ਅਸੀਂ ਪੀਰੀਅਡ 'ਚ ਖੜ੍ਹੇ ਰਹਿੰਦੇ ਬਾਹਰ, ਫਿਰ ਅਸੀਂ ਕਿਹਾ ਵੀ ਅਸੀਂ ਨਾਰੇ ਲਾਵਾਂਗੇ। ਫਿਰ ਉਹਨਾਂ ਨੇ ਕਿਹਾ ਨਾ ਚਲੋ ਕੋਈ ਨਾ ਤੁਸੀਂ ਬੈਠੋ, ਅਲੱਗ ਰੂਮ ਦੇ ਦਿੱਤਾ। 6 ਮਹੀਨੇ ਸਾਨੂੰ ਪੜ੍ਹਾਉਣ ਵਾਸਤੇ ਇੱਕ ਕੁੜੀ ਵੀ ਆਈ ਫਿਰ, ਅਤੇ ਉਸ ਤੋਂ ਬਾਅਦ ਅਸੀਂ ਅੱਗੇ ਆਪੇ ਪੜ੍ਹ ਕੇ ਅਤੇ ਅੱਗੇ ਕੋਲਜ ਤਾਂ ਸਾਨੂੰ ਬਹੁਤ ਵਧੀਆ ਮਾਹੌਲ ਮਿਲ ਗਿਆ। ਉੱਥੇ ਪ੍ਰੋਫੈਸਰ ਸੁਖਦੇਵ ਸਿੰਘ ਸਰਸਾ ਹੋਰੀ ਪੜ੍ਹਾਉਂਦੇ ਸੀ, ਅਤੇ ਉੱਥੇ ਜਾ ਕੇ ਤਾਂ ਪੰਜਾਬੀ ਦਾ ਸਾਰਾ ਵਧੀਆ ਮਾਹੌਲ ਵੀ ਸੀ, ਕਿਤਾਬਾਂ ਵੀ ਸੀ, ਸਾਰਾ ਇਹ ਸੀ। ਪਰ ਇੱਕ ਗੱਲ ਹੋਰ ਮੈਂ ਇੱਥੇ ਦੱਸ ਦਿਆਂ ਕਿ ਸਾਡਾ ਜਿਹੜਾ ਇਲਾਕਾ ਹੈ ਉਹ 3 ਭਾਸ਼ਾਵਾਂ 3 ਸੱਭਿਆਚਾਰਾਂ ਦਾ ਸੰਗਮ ਹੈ। ਸਾਡੇ ਨਾਲ 5-4 ਕਿਲੋਮੀਟਰ 'ਤੇ ਰਾਜਸਥਾਨ ਦਾ ਬਾਰਡਰ ਪੈਂਦਾ, ਇੱਧਰ ਡੱਬਵਾਲੀ 20-25 ਕਿਲੋਮੀਟਰ 'ਤੇ ਪੰਜਾਬ ਦਾ ਬਾਰਡਰ ਪੈਂਦਾ, ਅਤੇ ਹਰਿਆਣੇ ਦੇ ਬਿਲਕੁਲ ਬਾਰਡਰ 'ਤੇ ਅਸੀਂ ਹਰਿਆਣੇ 'ਚ ਹੀ ਰਹਿ ਰਹੇ ਹਾਂ। ਅਤੇ ਇੱਥੇ ਰਾਜਸਥਾਨੀ ਪੰਜਾਬੀ ਜਿਹੜਾ ਕਲਚਰ ਹੈ ਉਹ ਮਿਕਸ ਹੈ, ਅੱਧੋ ਅੱਧ ਹੈ ਸਾਰਾ ਕੁਝ ਸਾਡੇ ਵਾਸਤੇ। ਇਸ ਓਪਰੀ ਤਾਂ ਕੋਈ ਗੱਲ ਹੈ ਨਹੀਂ ਸੀ, ਬਸ ਪੜ੍ਹਨ ਵਾਲੀ ਗੱਲ ਸੀ, ਅਤੇ ਬਾਕੀ ਅੱਗੇ ਲਿਖਣ ਵਾਲੀ ਆ ਬਿਲਕੁਲ ਹੀ ਪੰਜਾਬੀ ਸਾਹਿਤ ਵੱਲ ਜੁੜਨ ਵਾਲੀ ਜਿਹੜੀ ਗੱਲ ਹੈ ਉਹ ਸੰਗਰੂਰ ਜਾ ਕੇ ਹੋਈ। ਉਹ ਕਹਿੰਦੇ ਜੇ ਲਿਖਣਾ ਤਾਂ ਲਿਖਣਾ ਵੀ ਪੰਜਾਬੀ 'ਚ ਹੋਊਗਾ, ਅਤੇ ਬਾਅਦ 'ਚ ਉਹ ਕਹਿੰਦੇ ਹੁੰਦੇ ਸੀ ਗੁਰਮੇਲ ਮਡਾਰ ਹੋਰੀ ਸਟੇਜ ਤੋਂ ਵੀ, ਕਹਿੰਦੇ ਅਸੀਂ ਮੁੰਡੇ ਨੂੰ ਪੰਜਾਬੀ 'ਚ ਲਿਖਣਾ ਅਸੀਂ ਲਾਇਆ ਹੈ, ਉਹ ਇਹਨੂੰ ਅਚੀਵਮੈਂਟ ਵਾਂਗ ਦੱਸਦੇ ਵੀ ਹੁੰਦੇ ਸੀ।
1: ਅੱਛਾ, ਜਿਵੇਂ ਤੁਸੀਂ ਹੁਣੇ ਦੱਸਿਆ ਸੀ ਥੋੜ੍ਹੀ ਦੇਰ ਪਹਿਲਾਂ ਕਿ ਤੁਹਾਡੀ ਪਹਿਲੀ ਕਹਾਣੀ ਜਿਹੜੀ ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ, ਇਹ ਪਹਿਲੀ ਕਹਾਣੀ ਸੀ, ਪਰ ਇਹ ਕਹਾਣੀ ਤੁਹਾਡੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਸੀ। ਇਸ ਇੱਕ ਕਹਾਣੀ ਦੇ ਨਾਲ ਹੀ ਕੇਸਰਾ ਰਾਮ ਨੂੰ ਲੋਕ ਪਛਾਣਨ ਲੱਗੇ, ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਵੱਡੇ ਵੱਡੇ ਲੇਖਕ ਤੁਹਾਨੂੰ ਮਿਲਣਾ ਚਾਹੁੰਦੇ ਸੀਗੇ ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ। ਸੰਤੋਖ ਸਿੰਘ ਧੀਰ ਵਰਗੇ ਲੇਖਕ ਵੀ ਤੁਹਾਨੂੰ ਉਹਨਾਂ ਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਸ ਤੋਂ ਬਾਅਦ ਤੁਹਾਡੇ ਜਿਹੜੇ ਆ 5 ਕਹਾਣੀ ਸੰਗ੍ਰਹਿ ਹੋਰ ਆਏ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ ਪਹਿਲਾ ਕਹਾਣੀ ਸੰਗ੍ਰਹਿ ਇਸੇ ਨਾਮ 'ਤੇ ਸੀ, ਦੂਸਰਾ ਕਹਾਣੀ ਸੰਗ੍ਰਹਿ ਪੁਲਿਸੀਆ ਕਿਉਂ ਮਰਦਾ ਹੈ, ਉਸ ਤੋਂ ਬਾਅਦ ਤੀਸਰਾ ਆਇਆ ਬੁਲਬਲਿਆਂ ਦੀ ਕਾਸ਼ਤ, ਫਿਰ ਥੈਂਕਸ ਏ ਲੌਟ ਪੁੱਤਰਾ ਅਤੇ ਜਨਾਨੀ ਪੌਦ। ਇਸ ਤੋਂ ਇਲਾਵਾ ਇੱਕ ਤੁਹਾਡਾ ਨਾਵਲ ਗੁੱਡੋ ਵੀ ਹੈ, ਆਪਾਂ ਗੁੱਡੋ ਬਾਰੇ ਗੱਲ ਕਰੀਏ। ਉਸ ਤੋਂ ਪਹਿਲਾਂ ਮੈਂ ਕੁਛ ਕਹਾਣੀਆਂ ਬਾਰੇ ਗੱਲ ਕਰਨੀ ਚਾਹੁੰਦਾ, ਇੱਕ ਤਾਂ ਜਿਹੜੀ ਪਹਿਲੀ ਕਹਾਣੀ ਅਤੇ ਜਿਹੜਾ ਪਹਿਲੇ ਕਹਾਣੀ ਸੰਗ੍ਰਹਿ ਦੀ ਜਿਹੜੀ ਟਾਈਟਲ ਕਹਾਣੀ ਤੁਹਾਡੀ ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ, ਇਹਦੇ ਬਾਰੇ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ। ਹਾਲਾਂਕਿ ਇਹ ਤੁਹਾਡੀਆਂ ਜਿਹੜੀਆਂ ਕਹਾਣੀਆਂ ਨੇ ਬਹੁਤ ਸਾਰੀਆਂ ਕਹਾਣੀਆਂ ਨੇ, ਅਤੇ ਇਹ ਕਹਾਣੀ ਵੀ ਜਿਹੜੀ ਹੈ ਇਹਦੇ ਵਿੱਚ ਪੇਂਡੂ ਜੀਵਨ ਦੀ, ਖਾਸ ਕਰਕੇ ਕਿਸਾਨੀ ਨਾਲ ਜੁੜੀ ਹੋਈ ਇਹ ਕਹਾਣੀ ਹੈ, ਜਿਹਦੇ 'ਚ ਇੱਕ ਕਿਸਾਨ ਦੀ ਜਿਹੜੀ ਹੈ ਉਹਦਾ ਸੰਘਰਸ਼ ਹੈ, ਜਾਂ ਉਹਦੀਆਂ ਜੋ ਸਮੱਸਿਆਵਾਂ ਉਹਨੂੰ ਆਉਂਦੀਆਂ ਨੇ ਕੁਦਰਤ ਵੱਲੋਂ, ਜਾਂ ਉਹਦੀ ਫਸਲ ਦੇ ਉੱਤੇ ਜੋ ਮਾਰ ਪੈਂਦੀ ਹੈ, ਇਹ ਸਾਰੀ ਗੱਲ ਨੂੰ ਲੈ ਕੇ ਲਿਖੀ ਗਈ ਹੈ। ਅਤੇ

0: ਲੈਵਲ ਤੇ ਪਹੁੰਚ ਗਈ ਹੈ, ਜਿਵੇਂ ਇਸ ਦਾ ਨਾਂ ਹੈ ਜਨਾਨੀ ਬੋਧ। ਹੁਣ ਇਹ ਸਟੱਡੀ ਵੀ ਪਿੱਛੇ ਸਾਡੇ ਹਿਸਾਰ ਜਦੋਂ ਕਿਸਾਨ ਮੇਲੇ ਹੁੰਦੇ ਹੈ ਉੱਥੇ ਨਵੀਆਂ ਕਾਢਾਂ ਉਹ ਦੱਸਦੇ ਨੇ ਯੂਨੀਵਰਸਿਟੀ ਵਾਲੇ, ਅਤੇ ਉਹਨਾਂ 'ਚ ਮੈਂ ਸ਼ਿਰਕਤ ਕਰਦਾ ਰਹਿੰਦਾ, ਮੈਂ ਆਉਂਦਾ ਰਹਿੰਦਾ ਅਤੇ ਨਵੀਂ ਕੀ ਖੇਤੀਬਾੜੀ 'ਚ ਕੀ ਕਾਢ ਹੋਈ ਹੈ ਹੋਰ ਹੈ। ਉੱਥੇ ਇਹ ਕਾਢਾਂ ਵੀ ਦੇਖੀਆਂ ਨੇ, ਪਪੀਤੇ ਦੇ ਮੇਲ ਫੀਮੇਲ ਦੋਵੇਂ ਪੁੱਤਰਾਂ ਦੇ ਪੌਦੇ ਕਹਿੰਦੇ ਚਾਹੀਦੇ ਨੇ। ਅਤੇ ਹੁਣ ਪਿੱਛੇ ਇੱਕ ਉੱਥੇ ਕਾਢ ਮੈਂ ਦੇਖੀ ਕੇਲਿਆਂ ਬਾਰੇ, ਵੀ ਕੇਲਿਆਂ 'ਚ ਦੋਨਾਂ ਤਰ੍ਹਾਂ ਦੇ ਪੌਦੇ ਨਹੀਂ ਚਾਹੀਦੇ, ਸਿਰਫ ਫੀਮੇਲ ਸੈਪਲਿੰਗਸ ਯਾਨੀ ਕਿ ਜਨਾਨੀ ਪੌਦ ਜਿਹੜੀ ਹੈ ਉਹਨਾਂ ਦੀ ਉਹੀ ਲਾ ਲਓ। ਇਹ ਨਹੀਂ ਹੈ ਪਹਿਲਾਂ ਵੀ ਜਿਵੇਂ ਮੰਨ ਲਓ ਇੱਕ ਕਿੱਲੇ 'ਚ ਜੇ 100 ਪੌਦੇ ਲੱਗਣੇ ਨੇ ਉਹਨਾਂ 'ਚੋਂ 10 ਪੌਦੇ ਤੁਸੀਂ ਮੇਲ ਲਾਓ ਜਿਨ੍ਹਾਂ 'ਚੋਂ ਫਲ ਨਹੀਂ ਮਿਲਣਾ, ਸਿਰਫ ਉਹਨਾਂ ਤੋਂ ਜੀ ਹੈ ਪ੍ਰਜਨਨ ਕਿਰਿਆ ਉਹਨਾਂ ਦੀ ਹੋਏਗੀ। ਹੁਣ ਉਹ ਕਹਿੰਦੇ ਵੀ ਨਹੀਂ ਸਾਰੇ ਸਾਰੇ ਪੌਦੇ ਤੁਸੀਂ ਲਾਓ, ਵੱਧ ਤੋਂ ਵੱਧ ਝਾੜ ਲਓ, ਸਾਰੇ ਪੌਦੇ ਫਲ ਦੇਣਗੇ। ਅਤੇ ਉਹ ਜਿਹੜੀ ਹੈ ਮਰਦ ਪੌਦਿਆਂ ਦੀ ਉੱਥੇ ਲੋੜ ਹੀ ਸਾਇੰਸ ਨੇ ਖਤਮ ਕਰ ਦਿੱਤੀ। ਇਸ ਸਾਰੀ ਸਟੱਡੀ ਨੂੰ ਮੈਂ ਇਸ ਕਹਾਣੀ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ।
1: ਕਹਾਣੀਕਾਰ ਦੇ ਤੌਰ 'ਤੇ ਤੁਹਾਡਾ ਇੱਕ ਨਾਂ, ਇੱਕ ਸਥਾਪਿਤ ਕਹਾਣੀਕਾਰ ਤੁਸੀਂ ਬਣ ਚੁੱਕੇ ਹੋ, ਪਰ ਪਿੱਛੇ ਜੇ ਇੱਕ ਤੁਹਾਡਾ ਨਾਵਲ ਵੀ ਆਇਆ ਸੀ ਗੁੱਡੋ, ਕਿਉਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਇੱਕ ਨਾਵਲ ਵੀ ਲਿਖਣਾ ਚਾਹੀਦਾ? ਵੈਸੇ ਚੱਲ ਕੇ ਮੈਂ ਅੱਗੇ ਇੱਕ ਸਵਾਲ ਕਰਾਂਗਾ, ਕਹਾਣੀਆਂ ਤੁਹਾਡੀਆਂ ਬਹੁਤ ਲੰਬੀਆਂ ਹੁੰਦੀਆਂ, ਅਤੇ ਇਸ ਕਰਕੇ ਕਿ ਲੰਬੀ ਕਹਾਣੀ ਦੇ ਵਿੱਚ ਤੁਹਾਨੂੰ ਲੱਗਿਆ ਵੀ ਇਹਦੇ 'ਚ ਵਿਸ਼ਾ ਵਸਤੂ ਤੁਹਾਡੇ ਜਿਹੜੀ ਸਮੱਗਰੀ ਆ ਪੂਰੀ ਨਹੀਂ ਆ ਰਹੀ, ਅਤੇ ਇਸ ਕਰਕੇ ਇਹਨੂੰ ਨਾਵਲ ਦਾ ਰੂਪ ਦਿੱਤਾ ਜਾਵੇ? ਇਹ ਨਾਵਲ ਲਿਖਣ ਦਾ ਕਿਵੇਂ ਤੁਹਾਡੇ ਮਨ 'ਚ ਵਿਚਾਰ ਆਇਆ?
0: ਇਹ ਮੈਨੂੰ ਲੱਗਦਾ ਜਿਹੜਾ ਬਾਅਦ 'ਚ ਤੁਸੀਂ ਸਵਾਲ ਕਰੋਗੇ ਉਹਦੇ ਜਵਾਬ ਤੋਂ ਹੀ ਮੈਂ ਇੱਥੇ ਸ਼ੁਰੂ ਕਰ ਦਿੰਦਾ। ਮੈਂ ਇੱਕ ਕਹਾਣੀ ਲਿਖੀ ਸੀ ਲਾਸ਼, ਉਹਨੂੰ ਕਥਾ ਇੰਟਰਨੈਸ਼ਨਲ ਅਵਾਰਡ ਵੀ ਮਿਲਿਆ, ਅਤੇ ਉਹ ਜਦੋਂ ਲਿਖ ਕੇ ਮੈਂ ਹਾਲੇ ਨਵਾਂ ਸੀ, ਤੀਜੀ ਚੌਥੀ ਕਹਾਣੀ ਸੀ ਉਹ, ਅਤੇ ਉਹ ਲਿਖ ਕੇ ਜਦੋਂ ਉੱਥੇ ਸੰਗਰੂਰ ਗੁਰਮੇਲ ਮਡਾੜ ਹੋਰਾਂ ਨੂੰ, ਤੇਜਵੰਤ ਮਾਨ ਹੋਰਾਂ ਨੂੰ ਦਿਖਾਈ, ਅਤੇ ਉਹ ਕਹਿੰਦੇ ਇਹ ਤਾਂ ਕਹਾਣੀ ਨਹੀਂ, ਕਹਾਣੀ ਤੋਂ ਵੱਧ ਹੋ ਗਿਆ, ਕਿਉਂਕਿ ਉਹ 80 ਪੇਜ 'ਚ ਪਹੁੰਚ ਚੁੱਕੀ ਸੀ। ਅਤੇ ਫਿਰ ਉਹ ਕਹਿੰਦੇ ਨਹੀਂ ਜ਼ਿਆਦਾ ਨਾਵਲ ਲਿਖ, ਮੈਂ ਬਿਲਕੁਲ ਨਵਾਂ ਸੀ, ਨਾਵਲ ਲਿਖਣ ਦੀ ਹਿੰਮਤ ਨਹੀਂ ਪੈ ਰਹੀ ਸੀ। ਅਤੇ ਫਿਰ ਮੈਂ ਕਿਹਾ ਜੀ ਮੈਂ ਲਿਖਣੀ ਤਾਂ ਕਹਾਣੀ ਹੈ, ਇੱਕ ਚੀਜ਼ ਲਿਖ ਲਓ ਬਹੁਤ ਹੁੰਦਾ, ਮੈਂ ਕਿਹਾ ਸਾਰੇ ਪਾਸੇ ਉਹ ਕੋਈ ਇੰਨਾ ਨਹੀਂ। ਅਤੇ ਉਹ ਕਹਿੰਦੇ ਫਿਰ ਇਹਨੂੰ ਛੱਡ ਦੇ, ਇਹਨੂੰ ਦੁਬਾਰਾ ਲਿਖ, ਇਹ ਪੇਜ ਨਹੀਂ ਖਰਾਬ ਕਰਨੇ, ਇਹਨਾਂ ਨੂੰ ਰੱਖ ਪਰਾਂ, ਅਲੱਗ ਰੱਖ ਲੈ ਅਤੇ ਕਹਾਣੀ ਦੁਬਾਰਾ ਲਿਖ। ਉਹਦੇ 'ਚ ਦੋ ਪਾਤਰ ਸੀਗੇ, ਇੱਕ ਗਰੀਬ ਘਰ ਦੀ ਕੁੜੀ ਹੈ, ਇੱਕ ਬਹੁਤ ਅਮੀਰ ਪਰਿਵਾਰ 'ਚੋਂ ਹੈ, ਅਤੇ ਹਾਲਾਤ ਉਹਨਾਂ ਨੂੰ ਵੀ ਕੁਝ ਇਹ ਹੀ ਫੇਸ ਕਰਨੇ ਪੈਂਦੇ ਨੇ ਕਿ ਉਹ ਸਮਾਜ ਆਪਣਾ ਮਰਦ ਪ੍ਰਧਾਨ ਹੈ ਇਸ ਕਰਕੇ। ਅਤੇ ਉਹ ਮੈਂ ਫਿਰ ਇੱਕ ਕਹਾਣੀ ਲਿਖੀ, ਬੜੀ ਮਕਬੂਲ ਹੋਈ, ਅਤੇ ਉਹ ਨਾਟਕ ਫਿਲਮ ਵਾਲੇ ਵੀ ਲੈ ਕੇ ਗਏ ਉਹਨੂੰ। ਫਿਰ ਪਿੱਛੇ ਜੋ ਮੈਂ 5-4 ਸਾਲ ਪਹਿਲਾਂ ਕਰੋਨਾ ਜਦੋਂ ਹੋਇਆ ਸੀ ਉਦੋਂ ਮੈਂ ਉਹ ਕਾਗਜ਼ ਦੇਖ ਰਿਹਾ ਸੀ, ਉਹ 80-90 ਪੇਜ ਮੈਨੂੰ ਲੱਭੇ, ਅਤੇ ਮੈਂ ਦੁਬਾਰਾ ਦੇਖਣ ਲੱਗਿਆ, ਉਹਨਾਂ ਨੂੰ ਪੜ੍ਹਨ ਲੱਗਿਆ। ਮੈਂ ਇਹ ਹੁਣ ਤਾਂ ਇਹ ਬਣ ਗਿਆ ਨਾਵਲ, ਇਹ ਤਾਂ ਕੰਪਲੀਟ ਹੈ ਆਪਣੇ ਆਪ 'ਚ। ਫਿਰ ਉਹਨੂੰ ਮੈਂ ਸਿਰਫ ਰੀਰਾਈਟ ਹੀ ਕੀਤਾ ਅਤੇ ਉਹ ਨਾਵਲ ਜਿਹੜਾ ਹੈ ਕੰਪਲੀਟ ਹੋ ਗਿਆ। ਉਹਦੇ 'ਚ ਵੀ ਔਰਤ ਬਾਰੇ ਹੀ ਜਿਹੜਾ ਹੈ ਉਹਦੀਆਂ ਸਥਿਤੀਆਂ ਨੂੰ ਬਿਆਨ ਕੀਤਾ ਗਿਆ ਹੈ।
1: ਅੱਛਾ, ਇਹ ਨਾਵਲ ਤੁਹਾਡਾ ਗੁੱਡੋ ਹੈ, ਤੁਸੀਂ ਲਿਖਿਆ ਪਹਿਲਾ ਨਾਵਲ, ਇਸ ਤੋਂ ਬਾਅਦ ਹੁਣ ਅੱਗੇ ਵੀ ਕੋਈ ਨਾਵਲ ਲਿਖਣ ਦੇ ਬਿਆਨ ਤਾਂ ਹੈ ਕੋਈ?
0: ਕਹਾਣੀ ਲਿਖਦੇ ਹੋਏ ਜਦੋਂ ਜ਼ਿਆਦਾ ਲੰਬੀ ਹੋ ਜਾਂਦੀ ਹੈ ਉਹਨੂੰ ਮੈਂ ਛੱਡ ਦਿੰਦਾ ਹੁੰਦਾ, ਕਿਉਂਕਿ ਕਈ ਵਾਰੀ ਅਸੀਂ ਉਸ ਲਾਲਚ ਤੋਂ ਬਚ ਨਹੀਂ ਸਕਦੇ ਵੀ ਇਹਦੇ 'ਚੋਂ ਕਿੰਨਾ ਕੱਟ ਦਈਏ ਕਿੰਨਾ ਨਹੀਂ, ਅਤੇ ਕਈ ਵਾਰੀ ਉਹ ਠੀਕ ਵੀ ਗੱਲ ਹੁੰਦੀ ਹੈ ਵੀ ਇਹ ਨਹੀਂ ਕੱਟਣੀ ਚਾਹੀਦੀ, ਪਈ ਰਹਿਣ ਦੋ ਇਹਨੂੰ। ਅਤੇ ਇਸ ਤਰ੍ਹਾਂ ਦੇ ਇੱਕ ਦੋ ਕਹਾਣੀਆਂ ਹੈਗੀਆਂ ਜਿਹੜੇ ਨਾਵਲ ਬਣ ਸਕਦੇ ਆ। ਇੱਕ ਤਾਂ ਮੈਂ ਪਿੱਛੇ ਦੇਖ ਰਿਹਾ ਸਾਂ, ਉਹ ਨਾਵਲ ਦੇ ਬਿਲਕੁਲ ਨੇੜੇ ਤੇੜੇ ਹੈ, ਜਦੋਂ ਵੀ ਇਹ ਹੋਇਆ ਵੀ ਹੁਣ ਇਹਨੂੰ ਲਿਖ ਦੇਣਾ ਚਾਹੀਦਾ, ਉਦੋਂ ਉਹ ਪੂਰਾ ਹੋ ਜਾਏਗਾ।
1: ਹੁਣ ਮੇਰਾ ਸਵਾਲ ਫਿਰ ਉੱਥੇ ਆਉਂਦਾ ਲੰਮੀ ਕਹਾਣੀ ਦੇ ਉੱਤੇ, ਕਿ ਤੁਹਾਡੀਆਂ ਕਹਾਣੀਆਂ ਜ਼ਿਆਦਾਤਰ ਲੰਮੀਆਂ ਕਹਾਣੀਆਂ ਨੇ, ਅਤੇ ਇਹ ਲੰਮੀ ਕਹਾਣੀ ਕਿਉਂ ਲਿਖਦੇ ਹੋ ਤੁਸੀਂ? ਕਿਉਂਕਿ ਕਹਿਣ ਨੂੰ ਤਾਂ ਅਸੀਂ ਇਹਨੂੰ ਨਿੱਕੀ ਕਹਾਣੀ ਜਾਂ ਸ਼ੋਰਟ ਸਟੋਰੀ ਵੀ ਕਿਹਾ ਜਾਂਦਾ, ਅਤੇ ਜਿਹੜੀ ਕਿ 5-7 ਪੇਜ ਤੋਂ ਲੈ ਕੇ 10 ਪੇਜ ਤੱਕ, 15 ਸਫ਼ੇ ਤੱਕ ਕੁਛ ਵੀ ਹੋ ਸਕਦੀ ਹੈ, ਪਰ ਤੁਸੀਂ ਜ਼ਿਆਦਾਤਰ ਲੰਮੀਆਂ ਕਹਾਣੀਆਂ, ਬਹੁਤ ਹੋਰ ਲੇਖਕ ਵੀ ਲਿਖ ਰਹੇ ਨੇ, ਅੱਜ ਕੱਲ੍ਹ ਰਿਵਾਜ਼ ਵੀ ਹੈ ਲੰਮੀ ਕਹਾਣੀ ਲਿਖਣ ਦਾ, ਪਰ ਇਹ ਲੰਮੀ ਕਹਾਣੀ ਹੀ ਕਿਉਂ?
0: ਲੰਮੀ ਕਹਾਣੀ ਮਿੱਥ ਕੇ ਨਹੀਂ ਲਿਖੀ ਜਾ ਸਕਦੀ। ਅੱਜ ਦਾ ਜਿਹੜਾ ਸਮਾਂ ਹੈ ਉਹ ਇੰਨਾ ਕੰਪਲੈਕਸ, ਇੰਨਾ ਗੁੰਝਲਦਾਰ ਹੋ ਗਿਆ ਕਿ ਇੱਕ ਬੰਦਾ ਇੱਕ ਥਾਂ 'ਤੇ ਬੈਠਾ ਹੋਇਆ, ਇੱਕ ਕੰਮ ਕਰਦਾ ਹੋਇਆ ਵੀ ਕਈ ਥਾਈਂ ਹੋਰ ਉਹ ਵਿਚਰ ਰਿਹਾ ਹੁੰਦਾ, ਕਈ ਚੀਜ਼ਾਂ ਮਨ 'ਚ ਹੋਰ ਨਾਲ ਦੀ ਨਾਲ ਸੋਚ ਰਿਹਾ ਹੁੰਦਾ, ਆਪਾਂ ਸਾਹਮਣੇ ਵਾਲਿਆਂ ਨਾਲ ਗੱਲ ਕਰਦੇ ਹੋਏ ਵੀ ਦਿਮਾਗ 'ਚ ਕੁਛ ਥੋੜ੍ਹਾ ਥੋੜ੍ਹਾ ਹੋਰ ਚੱਲ ਰਿਹਾ ਹੁੰਦਾ। ਅਤੇ ਇਹ ਜਿਹੜੇ ਅੱਜ ਦੇ ਸਮੇਂ ਕਰਕੇ ਜਿਹੜੀ ਕੰਪਲੈਕਸਿਟੀਜ਼ ਲੋਕਾਂ ਦੇ ਮਨਾਂ 'ਚ ਵਧੀਆ ਨੇ, ਉਹਨਾਂ ਨੂੰ ਬਿਆਨ ਕਰਨ ਵਾਸਤੇ ਥੋੜ੍ਹੀ ਜਿਹੀ ਉਹਦੀ ਕਹਾਣੀ ਦੀ ਲੰਬਾਈ ਵੱਧ ਜਾਂਦੀ ਹੈ, ਹਾਲਾਂਕਿ ਕਿਤੇ ਕਿਤੇ ਉਹਨੂੰ ਘੱਟ ਕੀਤਾ ਜਾ ਸਕਦਾ ਕਹਾਣੀ ਦੀ ਜਿਹੜੀ ਹੈ ਜ਼ਰੂਰਤ ਨੂੰ ਧਿਆਨ 'ਚ ਰੱਖ ਕੇ। पर थोड़ी जी मेरे को जा कह लो भी ओनी ओनू महारत मेरे को नहीं होनी ओनू संखेप करन दी,

0: ਤਾਂ ਵਧਗੀ ਹੋਣੀ ਹੈ। ਜਿਹੜੀ ਕਹਾਣੀ ਪੂਰੀ ਆਪਣੇ ਆਪ ਨੂੰ ਪੜ੍ਹਾ ਕੇ ਲੈ ਗਈ ਉਹ ਕਹਾਣੀ ਲੰਬੀ ਹੈ ਛੋਟੀ ਦੀ ਕੋਈ ਗੱਲ ਨਹੀਂ। ਅਤੇ ਬਾਕੀ ਮੈਂ ਦੇਖਿਆ ਹੋਰ ਭਾਸ਼ਾਵਾਂ 'ਚ ਜਿਵੇਂ ਹਿੰਦੀ 'ਚ ਵੀ ਇੱਕ 15 ਪੇਜ ਦੀ ਆਮ ਕਹਾਣੀ ਛਪ ਰਹੀ ਹੈ ਮੈਗਜ਼ੀਨ 'ਚ, ਅਤੇ ਇੱਕ ਮੈਂ 9 ਜਾਂ 10 ਪੇਜ ਦੀ ਦੇਖੀ ਉਹਦੇ ਉੱਪਰ ਲਿਖਿਆ ਹੋਇਆ ਸੀ ਲੰਬੀ ਕਹਾਣੀ। ਫਿਰ ਮੈਂ ਉਹਨੂੰ ਵਿਚਾਰ ਕੀਤਾ ਚੰਗੀ ਤਰ੍ਹਾਂ ਦੇਖਿਆ ਅਤੇ ਉਹਦੇ 'ਚ ਅਸਲ 'ਚ ਵਿਸ਼ਾ ਹੀ ਲੰਬਾ ਸੀ, ਉਹਦਾ ਕੈਨਵਸ ਵੱਡਾ ਸੀ, ਇਸ ਕਰਕੇ ਉਹ ਲੰਬੀ ਕਹਾਣੀ ਹੋ ਗਈ ਸੀ। ਪੇਜਾਂ ਨਾਲ ਜਾਂ ਉਹਦੀ ਲੈਂਥ ਨਾਲ ਲੰਬੀ ਛੋਟੀ ਦਾ ਮੈਨੂੰ ਲੱਗਦਾ ਨਹੀਂ ਫਰਕ ਪੈਂਦਾ, ਇਹ ਹੁਣ ਮੈਨੂੰ ਸਮਝ ਆਈ ਹੈ ਥੋੜ੍ਹੀ ਥੋੜ੍ਹੀ। ਅਤੇ ਹੁਣ ਮੇਰੇ ਕਹਾਣੀਆਂ ਜ਼ਿਆਦਾ ਲੰਬੇ ਨਹੀਂ ਹੋ ਰਹੇ, ਥੋੜ੍ਹੇ ਛੋਟੇ ਹੀ ਹੋ ਰਹੇ ਨੇ।
1: ਅੱਛਾ, ਤੁਹਾਡੇ ਕਹਿਣ ਦਾ ਮਤਲਬ ਇੱਕ ਤਾਂ ਹੈ ਕਿ ਜਿਹੜੀ ਕਹਾਣੀ ਪਾਠਕ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਪਾਠਕ ਜਦੋਂ ਕਹਾਣੀ ਨਾਲ ਜੁੜ ਜਾਂਦਾ ਤਾਂ ਲੰਬੀ ਕਹਾਣੀ ਵੀ ਲੰਬੀ ਨਹੀਂ ਲੱਗਦੀ ਉਹਨੂੰ ਪੜ੍ਹਨ ਵਾਲੇ ਨੂੰ। ਅਤੇ ਦੂਸਰਾ, ਕਈ ਵਾਰ ਵਿਸ਼ਾ ਹੀ ਇਸ ਤਰ੍ਹਾਂ ਇੰਨਾ ਵਿਸਤਾਰ ਮੰਗਦਾ ਜਾਂ ਵਿਸ਼ਾ ਹੀ ਇੰਨਾ ਉਹ ਆਪਣੇ ਆਪ 'ਚ ਵਿਸਤ੍ਰਿਤ ਹੁੰਦਾ ਕਿ ਉਹਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਸਮੇਟਣਾ ਮੁਸ਼ਕਲ ਹੋ ਜਾਂਦਾ। ਤਾਂ ਇਹਦੇ ਨਾਲ ਨਾਲ ਇੱਕ ਅਨੁਵਾਦ ਦੀਆਂ ਵੀ ਲਗਭਗ ਤੁਹਾਡੀਆਂ 15 ਤੋਂ ਵੱਧ ਮੇਰੇ ਖਿਆਲ ਕਿਤਾਬਾਂ ਜਿਹੜੀਆਂ ਛਪੀਆਂ, ਅਤੇ ਅਨੁਵਾਦ ਸਿਰਫ ਇੱਕ ਭਾਸ਼ਾ ਦਾ ਜਾਂ ਦੋ ਭਾਸ਼ਾ ਦਾ ਹੀ ਨਹੀਂ ਹੈ ਤੁਹਾਡਾ, ਮਤਲਬ ਪੰਜਾਬੀ ਤੋਂ ਹਿੰਦੀ 'ਚ, ਹਿੰਦੀ ਤੋਂ ਪੰਜਾਬੀ 'ਚ, ਪੰਜਾਬੀ ਤੋਂ ਰਾਜਸਥਾਨੀ ਜਾਂ ਰਾਜਸਥਾਨੀ ਤੋਂ ਪੰਜਾਬੀ 'ਚ, ਇਸ ਤਰ੍ਹਾਂ ਦਾ ਮਤਲਬ ਤੁਹਾਡਾ ਦੋ ਤਿੰਨ ਭਾਸ਼ਾ ਦੇ ਵਿੱਚ ਜਿਹੜਾ ਆਪਸ ਵਿੱਚ ਦੀ ਜਿਹੜਾ ਅਨੁਵਾਦ ਦਾ ਚੱਲਦਾ ਰਹਿੰਦਾ। ਅਤੇ ਅਨੁਵਾਦ ਨਾਲ ਜੁੜਨ ਦੇ ਲਈ ਇਹਦੇ ਪਿੱਛੇ ਕੀ ਮਤਲਬ ਪ੍ਰੇਰਣਾ ਕੰਮ ਕਰਦੀ ਰਹੀ ਤੁਹਾਡੀ?
0: ਇਹਦੇ ਪਿੱਛੇ ਪ੍ਰੇਰਣਾ ਇਹੀ ਸੀ ਮੈਂ ਉਸ ਭਾਸ਼ਾ ਦੀਆਂ ਕਹਾਣੀਆਂ ਵਧੀਆ ਤੋਂ ਵਧੀਆ ਪੜ੍ਹਾਂ, ਕਿਉਂਕਿ ਮੈਂ ਡਾਇਰੈਕਟ ਜਿਹੜੇ ਅਨੁਵਾਦ ਕੀਤੇ ਹੈ ਰਾਜਸਥਾਨੀ ਵੀ ਜਿਹੜੇ ਹੈ ਹੋਰ ਭਾਸ਼ਾ 'ਚੋਂ ਜਿਵੇਂ ਹਿੰਦੀ 'ਚ ਹੋ ਜਾਂਦੇ ਆ ਕਈ ਲੋਕ ਉਦੋਂ ਉਹਦਾ ਕਰ ਦਿੰਦੇ ਆ, ਮੈਂ ਨਹੀਂ, ਮੈਂ ਸਿੱਧਾ ਰਾਜਸਥਾਨੀ 'ਚ ਕੀਤਾ ਕਿਉਂਕਿ ਮੇਰੀ ਮਾਂ ਬੋਲੀ ਰਾਜਸਥਾਨੀ ਹੈ। ਅਤੇ ਦੂਜੀ ਗੱਲ, ਮੈਂ ਤਾਂ ਉਰਦੂ ਵੀ ਸਿੱਖਣ ਦੀ ਉਹ ਕੀਤਾ ਸੀ, ਭਾਸ਼ਾ ਵਿਭਾਗ ਪੰਜਾਬ ਤੋਂ ਉਰਦੂ ਦਾ ਜਿਹੜਾ ਉਰਦੂ ਅਮੋਜ ਡਿਪਲੋਮਾ ਮੈਂ ਉਹਨਾਂ ਦਾ ਸਰਟੀਫਿਕੇਟ ਲਿਆ ਹੋਇਆ, ਪਰ ਉਹਦੀ ਪ੍ਰੈਕਟਿਸ ਜ਼ਿਆਦਾ ਸਮਾਂ ਨਹੀਂ ਰਹੀ, ਇਸ ਕਰਕੇ ਉਹਦੇ 'ਚ ਫਲੋਰ ਨਹੀਂ ਹੈਗਾ ਮੇਰਾ। ਅਤੇ ਬਾਕੀ ਹਿੰਦੀ ਮੈਂ ਪੜ੍ਹਿਆ ਹੋਇਆ, MA ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤੀ ਸੀ। ਅਤੇ ਬਾਕੀ ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਮੇਰੇ ਆਪਣੇ ਕਾਰ ਵਿਹਾਰ 'ਚ ਪ੍ਰੈਕਟਿਸ 'ਚ ਹੈਗੀਆਂ, ਇਸ ਕਰਕੇ ਮੈਨੂੰ ਸੌਖਿਆ ਉੱਥੋਂ ਸਿੱਧੇ ਕਰ ਲੈਂਦਾ, ਅਤੇ ਜਦੋਂ ਮੇਰੇ ਕੋਲ ਸਮਾਂ ਹੁੰਦਾ ਹੈ ਮੈਂ ਉਹਨੂੰ ਹੋਰ ਪਾਸੇ ਕਿਤੇ ਖਾਲੀ ਨਾ ਜਾਣ ਦਿੰਦਾ, ਅਤੇ ਇਹ ਕੰਮ ਮੈਂ ਆਪਣੀ ਵਧੀਆ ਚੋਣ ਕਰਕੇ ਸ਼ਾਇਦ ਦੀ ਕਰ ਲੈਂਦਾ ਹੁੰਦਾ।
1: ਇੱਕ ਸਵਾਲ ਜੋ ਆਮ ਤੌਰ 'ਤੇ ਪੁੱਛਿਆ ਜਾਂਦਾ ਹੈ ਕਈ ਵਾਰੀ ਲੇਖਕ ਨੂੰ ਕਿਸੇ ਨੂੰ ਵੀ, ਕਿ ਉਹ ਕਿਹੜੇ ਲੇਖਕ ਤੋਂ ਪ੍ਰਭਾਵਿਤ ਆ, ਉਹਦੇ 'ਚ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਇੱਕ ਤਾਂ ਲੇਖਕ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲਿਖਣ ਲੱਗਦਾ ਹੈ ਉਸ ਵਕਤ ਦੇ ਜਿਹੜੇ ਲੇਖਕ ਆ ਵੱਡੇ ਲੇਖਕਾਂ ਤੋਂ, ਹਰ ਕੋਈ ਲੇਖਕ ਪ੍ਰਭਾਵਿਤ ਹੁੰਦਾ ਜਾਂ ਕੁਛ ਇਹੋ ਜਿਹੀਆਂ ਰਚਨਾਵਾਂ ਪੜ੍ਹਦਾ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਉਹਨੂੰ ਲੱਗਦਾ ਹੈ ਕਿ ਮੈਨੂੰ ਵੀ ਕੁਛ ਲਿਖਣਾ ਚਾਹੀਦਾ। ਇੱਕ ਜਦੋਂ ਜਿਵੇਂ ਅੱਜ ਦੇ ਸਮੇਂ ਤੁਸੀਂ ਇੱਕ ਸਥਾਪਿਤ ਕਹਾਣੀਕਾਰ, ਇੱਕ ਸਥਾਪਿਤ ਲੇਖਕ ਹੋ ਗਏ ਹੋ, ਜੇ ਅੱਜ ਦੇ ਸਮੇਂ 'ਚ ਪੁੱਛਿਆ ਜਾਵੇ ਕਿ ਅੱਜ ਤੁਹਾਡੇ ਦੌਰ ਦੇ ਵਿੱਚ, ਜਾਂ ਆਪਾਂ ਦੋਨਾਂ ਨੂੰ ਮਿਲਾ ਕੇ ਪੁੱਛਦੇ ਹਾਂ ਜੀ, ਪੁਰਾਣੇ ਲੇਖਕਾਂ ਵਿੱਚੋਂ ਵੀ ਅਤੇ ਨਵੇਂ ਲੇਖਕਾਂ ਵਿੱਚੋਂ ਵੀ, ਇਹੋ ਜਿਹੇ ਕਿਹੜੇ ਲੇਖਕ ਨੇ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋਏ, ਜਾਂ ਤੁਹਾਨੂੰ ਲੱਗਦਾ ਕਿ ਬਹੁਤ ਅੱਛਾ ਲਿਖ ਰਹੇ ਨੇ, ਜਾਂ ਤੁਹਾਨੂੰ ਲੱਗਦਾ ਕਿ ਮੈਨੂੰ ਵੀ ਮਤਲਬ ਉਹਨਾਂ ਵਾਂਗ ਲਿਖਣਾ ਚਾਹੀਦਾ, ਕੋਈ ਹੈ ਇਸ ਤਰ੍ਹਾਂ ਦਾ?
0: ਪ੍ਰਭਾਵਿਤ ਤਾਂ ਇਸ ਤਰ੍ਹਾਂ ਸ਼ੁਰੂ 'ਚ ਜਿਵੇਂ ਮੈਂ ਲਾਇਬ੍ਰੇਰੀ 'ਚੋਂ ਲੈ ਕੇ ਕਿਤਾਬਾਂ ਪੜ੍ਹਨ ਲੱਗਿਆ, ਅੰਮ੍ਰਿਤ ਲਾਲ ਨਾਗਰ ਉਹਦੇ ਵੱਡੇ ਵੱਡੇ ਨਾਵਲ, ਸੂਰਦਾਸ ਬਾਰੇ, ਤੁਲਸੀਦਾਸ ਬਾਰੇ, ਬਹੁਤ ਮੋਟੇ ਮੋਟੇ ਨਾਵਲ ਇੱਕ ਪੜ੍ਹਿਆ ਅਤੇ ਮੈਨੂੰ ਲੱਗਿਆ ਇਹ ਬਹੁਤ ਵਧੀਆ ਇਹਨੇ ਜੀਵਨੀ ਦੇ ਰੂਪ 'ਚ ਕਿੰਨਾ ਸੋਹਣਾ ਲਿਖਿਆ, ਉਹ ਸਾਰੇ ਪੜ੍ਹ ਲਏ। ਯਸ਼ਪਾਲ ਮੋਹਨ ਰਾਕੇਸ਼, ਉਹ ਸਾਰੇ, ਰਾਜਿੰਦਰ ਯਾਦਵ, ਇਹ ਸਾਰੇ ਮੈਂ ਪੜ੍ਹ ਲਏ। ਪੰਜਾਬੀ 'ਚ ਜਦੋਂ ਪੜ੍ਹਨ ਲੱਗਿਆ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹ ਲਏ ਸੀ ਮੈਂ ਲੱਭ ਲੱਭ ਕੇ, ਰਾਮ ਸੁਰਬਾਨਖੀ ਦੇ ਸਾਰੇ ਪੜ੍ਹ ਲਏ, ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਮੈਂ ਪੜ੍ਹ ਲਏ। ਅਤੇ ਕਹਾਣੀਆਂ 'ਚ ਤਾਂ ਮੈਨੂੰ ਉਦੋਂ ਤੱਕ ਤਾਂ ਪਤਾ ਹੀ ਲੱਗ ਚੁੱਕਾ ਸੀ ਵੀ ਇਹਨਾਂ ਇਹਨਾਂ ਲੇਖਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਚਾਹੇ ਵਿਰਕ ਹੋਣ, ਚਾਹੇ ਪ੍ਰਿੰਸੀਪਲ ਸੁਜਾਨ ਸਿੰਘ ਹੋਣ, ਸੰਤੋਖ ਸਿੰਘ ਧੀਰ ਹੋਰਾਂ ਨੂੰ, ਸੁਖਵੰਤ ਕੌਰ ਮਾਨ ਹੋਰਾਂ ਨੂੰ ਮੈਂ ਉਹਨਾਂ ਦੀ ਜਿਹੜੀ ਕਿਸਾਨੀ ਬਾਰੇ ਕਹਾਣੀ ਪੜ੍ਹੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਸਾਰੇ ਮੈਂ ਕਹਾਣੀ ਸੰਗ੍ਰਹਿ ਲੱਭ ਕੇ ਪੜ੍ਹ ਲਏ। ਗੁਰਮੇਲ ਮਡਹਾੜ ਜਿਹੜੇ ਕਹਾਣੀ ਉੱਥੋਂ, ਉਹ ਮੁਲਾਕਾਤ ਸੰਗਰੂਰ ਬਹੁਤ ਬਾਅਦ 'ਚ ਹੋਈ, ਪਰ ਪਹਿਲਾਂ ਉਹਨਾਂ ਦੀਆਂ ਕਿਤਾਬਾਂ ਮੈਂ ਲਾਇਬ੍ਰੇਰੀ 'ਚੋਂ ਲੈ ਕੇ ਪੜ੍ਹ ਚੁੱਕਾ ਸੀ। ਇਹ ਬਹੁਤ, ਅੱਜ ਕੱਲ੍ਹ ਬਹੁਤ ਸੋਹਣੀਆਂ ਕਹਾਣੀਆਂ ਕਈ ਸਾਡੇ ਸਾਥੀ ਲਿਖ ਰਹੇ ਨੇ, ਅਤੇ ਪ੍ਰਭਾਵ ਤਾਂ ਜਿੱਥੋਂ ਵੀ ਚੰਗੀ ਕਹਾਣੀ, ਮੈਂ ਕੋਈ ਨਹੀਂ ਛੱਡਦਾ, ਅੱਜ ਵੀ ਸਾਰੇ ਮੈਗਜ਼ੀਨ ਮੇਰੇ ਕੋਲ ਆਉਂਦੇ ਨੇ, ਅਤੇ ਸਾਰੇ ਮੈਗਜ਼ੀਨ ਮੈਂ ਉਹਦੇ 'ਚ ਕਹਾਣੀ ਖਾਸ ਕਰਕੇ ਪੜ੍ਹ ਲੈਂਦਾ।
1: ਸਮਕਾਲੀ ਸਾਹਿਤ
0: ਇੱਕ ਨਾ ਹੋਰ ਰਹਿ ਗਿਆ ਮੈਂ, ਉਹ ਸੁਖਵੀਰ ਹੋਰਾਂ ਦਾ। ਉਹ ਇਸ ਤਰ੍ਹਾਂ ਹੋਇਆ ਕਿ ਮੈਂ ਜਦੋਂ ਸ਼ੁਰੂ 'ਚ ਪਹਿਲੀ ਕਹਾਣੀ ਜਦੋਂ ਉਹਨਾਂ ਕੋਲ ਪਹੁੰਚੀ, ਅਤੇ ਅਣਖੀ ਸਾਹਿਬ ਨੇ ਸੰਗਰੂਰ ਸੁਨੇਹਾ ਘੱਲਿਆ ਕਿ ਉਹ ਮੁੰਡੇ ਨੂੰ ਮਿਲਵਾਇਓ, ਅਤੇ ਫਿਰ ਅਸੀਂ ਮਿਲਣ ਗਏ ਗੁਰਮੇਲ ਮਡਾੜ ਅਤੇ ਮੈਂ ਬਰਨਾਲੇ ਅਣਖੀ ਸਾਹਿਬ ਕੋਲ, ਅਤੇ ਉਹਨਾਂ ਤੋਂ ਪੁੱਛਿਆ ਕੁਛ ਕੀ ਪੜ੍ਹਨਾ ਚਾਹੀਦਾ ਹੋਰ ਹੈ, ਕੁਝ ਹਿੰਦੀ ਦੇ ਮੈਗਜ਼ੀਨ ਉਹਨਾਂ ਨੇ ਦੱਸੇ, ਅਤੇ ਇੱਕ ਨਾਮ ਉਹਨਾਂ ਨੇ ਦੱਸਿਆ ਸੀ ਸੁਖਵੀਰ ਦਾ, ਕੁਝ ਕਿਤਾਬਾਂ ਵੀ ਉਹਨਾਂ ਨੇ ਮੈਨੂੰ ਦਿੱਤੀਆਂ ਸੀ ਕਹਿੰਦਾ ਇਹ ਪੜ੍ਹ ਲੈ, ਮੇਰਾ ਦੋਸਤ ਵੀ ਹੈ ਅਤੇ ਮੇਰਾ ਗੁਰੂ ਵੀ ਹੈ। ਅਤੇ ਉਹਨਾਂ ਨੇ ਆਪਣੀ ਬੈਠਕ 'ਚ ਉਹਨਾਂ ਦੀ ਫੋਟੋ ਵੀ ਆਪਣੇ ਪਿਤਾ ਜੀ ਦੀ ਫੋਟੋ ਦੇ ਨਾਲ ਲਾਈ ਹੋਈ ਸੀ। ਸੁਖਵੀਰ ਮੈਂ ਸਾਰਾ ਪੜ੍ਹਿਆ, ਮੈਨੂੰ ਬਹੁਤ ਚੰਗਾ ਲੱਗਿਆ।
1: ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ, ਜਿਵੇਂ ਆਪਾਂ ਹੁਣ ਕੁਝ ਲੇਖਕਾਂ ਦਾ ਜ਼ਿਕਰ ਕਰ ਰਹੇ ਸੀ ਜਿਹੜੇ ਕਿ ਬਹੁਤ ਅੱਛੇ ਨਾਮ ਤੁਸੀਂ ਲਏ ਲੇਖਕਾਂ ਦੇ, ਪਰ ਅਸੀਂ ਜੇ ਪੰਜਾਬੀ ਕਹਾਣੀ ਦੇ ਭਵਿੱਖ ਬਾਰੇ ਕੋਈ ਗੱਲ ਕਰੀਏ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਪੰਜਾਬੀ ਕਹਾਣੀ ਦਾ ਭਵਿੱਖ ਇਸ ਤਰ੍ਹਾਂ ਦਾ ਹੈ?
0: ਕਿਸੇ ਵੀ ਭਾਸ਼ਾ ਦਾ ਭਵਿੱਖ ਪਹਿਲੀ ਗੱਲ ਤਾਂ ਪਾਠਕਾਂ 'ਤੇ ਨਿਰਭਰ ਕਰਦਾ ਹੈ, ਉਹਨੂੰ ਕਿੰਨੇ ਲੋਕ ਪੜ੍ਹ ਰਹੇ ਨੇ, ਕਿੰਨੇ ਵਰਤ ਰਹੇ ਨੇ। ਅਤੇ ਪੰਜਾਬੀ 'ਚ ਇਹ ਸਥਿਤੀ ਚੰਗੀ ਹੈ। ਦੂਜੀ ਗੱਲ ਜਿਹੜੀ ਮੇਨ ਹੁੰਦੀ ਹੈ ਉਹਦੇ ਵਾਸਤੇ, ਪੱਤਰਿਕਾਵਾਂ ਕਿੰਨੀਆਂ ਕੁ ਨਿਕਲਦੀਆਂ ਨੇ, ਮੈਗਜ਼ੀਨਾਂ ਪੰਜਾਬੀ 'ਚ ਬਹੁਤ ਵਧੀਆ ਸਥਿਤੀ ਹੈ, ਬਹੁਤ ਚੰਗੇ ਚੰਗੇ ਮੈਗਜ਼ੀਨ ਨਿਕਲਦੇ ਆ, ਬਹੁਤ ਸਾਹਿਤ ਰਚਿਆ ਜਾ ਰਿਹਾ ਵਧੀਆ ਵਧੀਆ, ਅਤੇ ਉਹ ਛਪਦਾ ਹੈ, ਨਾਲ ਦੀ ਨਾਲ ਪਾਠਕਾਂ ਤੱਕ ਪਹੁੰਚਦਾ ਹੈ। ਵਿਦੇਸ਼ਾਂ 'ਚ ਆਪਣੇ ਐਂ ਲਾ ਲਓ ਵੀ ਕੋਈ ਘੱਟੋ ਘੱਟ 20-25 ਦੇਸ਼ਾਂ 'ਚ ਤਾਂ ਚੰਗੇ ਆਪਣੇ ਲੇਖਕ ਬੈਠੇ ਨੇ, ਨਾਵਲਕਾਰ ਕਹਾਣੀਕਾਰ ਬੈਠੇ ਨੇ, ਕ੍ਰੀਏਟਿਵ ਰਾਈਟਰ ਬੈਠੇ ਨੇ। ਅਤੇ ਭਵਿੱਖ ਬਾਰੇ ਤਾਂ ਕੋਈ ਚਿੰਤਾ ਵਾਲੀ ਇਹਦੇ 'ਚ ਗੱਲ ਨਹੀਂ ਹੈ। ਇੱਕ ਗੱਲ ਹੋਰ ਕਹਿੰਦੇ ਹੁੰਦੇ ਆ ਵੀ ਜੇ ਕੋਈ ਭਾਸ਼ਾ ਰੁਜ਼ਗਾਰ ਨਾਲ ਜੁੜੀ ਹੋਵੇ ਤਾਂ ਉਹਦੀ ਸਥਿਤੀ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ। ਆਪਣੇ ਪੰਜਾਬ 'ਚ ਤਾਂ ਸਥਿਤੀ ਠੀਕ ਹੈ, ਕੋਲਜਾਂ 'ਚ ਪੜ੍ਹਾਈ ਜਾ ਰਹੀ ਹੈ, ਡਿਪਾਰਟਮੈਂਟ ਨੇ, ਦਿੱਲੀ ਯੂਨੀਵਰਸਿਟੀ 'ਚ ਪੰਜਾਬੀ ਡਿਪਾਰਟਮੈਂਟ ਬਹੁਤ ਸ਼ਾਨਦਾਰ ਹੈ, ਘੱਟੋ ਘੱਟ ਦਿੱਲੀ 'ਚ ਵੀ 125 ਤੋਂ ਉੱਪਰ ਬੱਚੇ PhD ਸਕੋਲਰ ਇੱਥੇ ਆਪਣੇ ਰਿਸਰਚ ਵਰਕ ਕਰ ਰਹੇ ਨੇ। ਚੰਗਾ ਭਵਿੱਖ ਬਹੁਤ ਵਧੀਆ ਹੈ ਅਤੇ ਅੱਗੇ ਅੱਗੇ ਵਧੀਆ ਹੀ ਰਹਿਣਾ, ਹਾਲਾਤ ਜਿਹੜੇ ਆ ਬਹੁਤ ਵਧੀਆ ਹੀ ਨੇ।
1: ਇਸ ਨਾਲ ਜੁੜਿਆ ਹੋਇਆ ਇੱਕ ਸਵਾਲ ਹੈ, ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਦੇ ਜਿਹੜੇ ਪਾਠਕਾਂ ਦੀ ਗਿਣਤੀ, ਪਰ ਅੱਜ ਦਾ ਜਿਹੜਾ ਦੌਰ ਹੈ ਨਾ ਉਹ ਹੈ ਸੂਚਨਾ ਟੈਕਨੋਲੋਜੀ ਦਾ, ਸੋਸ਼ਲ ਮੀਡੀਆ ਦਾ, ਕਿਉਂਕਿ ਸੋਸ਼ਲ ਮੀਡੀਆ ਇੰਨਾ ਹਾਵੀ ਹੋ ਗਿਆ ਹਰ ਖੇਤਰ ਦੇ ਵਿੱਚ, ਅਤੇ ਹਰ ਵਿਅਕਤੀ ਨੂੰ ਦੇਖ ਕੇ ਲੱਗਦਾ ਕਿ ਉਹਦੇ ਕੋਲ ਕੋਈ ਕਿਤਾਬ ਪੜ੍ਹਨ ਦਾ ਜਾਂ ਮੈਗਜ਼ੀਨ ਪੜ੍ਹਨ ਦਾ ਜਾਂ ਅਖਬਾਰ ਪੜ੍ਹਨ ਦਾ ਤਾਂ ਸਮੇਂ ਹੈ ਹੀ ਨਹੀਂ, ਉਹ ਸਾਰਾ ਸਮਾਂ ਮੋਬਾਈਲ ਦੇ ਉੱਤੇ ਲੱਗਾ ਰਹਿੰਦਾ। ਤਾਂ ਇਸ ਸੰਦਰਭ 'ਚ ਤੁਸੀਂ ਕਿਵੇਂ ਦੇਖਦੇ ਹੋ ਸਾਹਿਤ ਨੂੰ ਜਾਂ ਕਹਾਣੀ ਨੂੰ?
0: ਨਵੀਆਂ ਤਕਨੀਕਾਂ ਨੂੰ ਵੀ ਸਾਹਿਤ ਦੇ ਨਾਲ ਜੋੜ ਕੇ ਅਤੇ ਸਾਹਿਤ ਨੂੰ ਵੀ ਜਿਹੜਾ ਹੈ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਜਿਹੜਾ ਸਮਾਜ ਦੇ ਸਮੇਂ ਦੇ ਨਾਲ ਤੁਰਨਾ ਪਏਗਾ। ਬਾਕੀ ਕਿਤਾਬਾਂ ਪੜ੍ਹਦੇ ਨੇ, ਕਿਤਾਬਾਂ ਬਹੁਤ ਛਪ ਰਹੀਆਂ ਨੇ, ਮੈਗਜ਼ੀਨਾਂ ਵੀ ਛਪ ਰਹੀਆਂ ਨੇ। ਅਤੇ ਹਾਂ, ਇਹ ਹੈ ਵੀ ਪਹਿਲਾਂ ਕਿਤਾਬ ਲੱਭਣ ਵਾਸਤੇ ਬਹੁਤ ਸਾਨੂੰ ਤਰੱਦਦ ਕਰਨਾ ਪੈਂਦਾ ਸੀ ਵੀ ਇਹ ਕਿਤਾਬ ਕਿੱਥੋਂ ਮਿਲੂਗੀ ਅੱਗੇ ਤੋਂ ਅੱਗੇ ਜਾ ਕੇ। ਹੁਣ ਉਹ ਚੀਜ਼ ਨਹੀਂ ਹੈ, ਹੁਣ ਜੇ ਆਪਾਂ ਗੱਲ ਕਰਦੇ ਹੋਏ ਕਿਸੇ ਕਿਤਾਬ ਦਾ ਜ਼ਿਕਰ ਆਉਂਦਾ, ਮੈਂ ਨਾਲ ਦੀ ਨਾਲ ਮੋਬਾਈਲ 'ਚ ਦੇਖ ਕੇ ਔਡਰ ਕਰ ਦਿੰਦਾ, ਨਾਲੇ ਤਾਂ ਡਿਸਕਾਊਂਟ ਮਿਲਦਾ, ਨਾਲੇ ਕਿਤਾਬ ਘਰ ਪਹੁੰਚ ਜਾਂਦੀ ਹੈ। ਇਹ ਨਵੀਂ ਤਕਨੀਕ ਦਾ ਸਾਹਿਤ ਨੂੰ ਵੀ ਬਹੁਤ ਫਾਇਦਾ ਹੋਇਆ ਹੈ।
1: ਕੇਸਰਾ ਰਾਮ ਜੀ, ਅੱਜ ਤੁਸੀਂ ਬੜਾ ਵਡਮੁੱਲਾ ਸਮਾਂ ਕੱਢ ਕੇ ਇੱਥੇ ਆਏ ਅਤੇ ਆਪਣੀ ਜ਼ਿੰਦਗੀ ਬਾਰੇ, ਆਪਣੀ ਸਾਹਿਤ ਸਿਰਜਣਾ ਬਾਰੇ ਬੜੀਆਂ ਸ਼ਾਨਦਾਰ ਗੱਲਾਂ ਕੀਤੀਆਂ, ਆਪਣੇ ਅਨੁਭਵ ਸਾਡੇ ਨਾਲ ਸਾਂਝੇ ਕੀਤੇ, ਸਰੋਤਿਆਂ ਨਾਲ ਸਾਂਝੇ ਕੀਤੇ, ਅਤੇ ਇਸ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
2: ਹੁਣੇ ਤੁਸੀਂ ਕਹਾਣੀਕਾਰ ਕੇਸਰਾ ਰਾਮ ਨਾਲ ਹੋਈ ਬਲਵਿੰਦਰ ਸਿੰਘ ਬਰਾੜ ਦੀ ਗੱਲਬਾਤ ਸੁਣ ਰਹੇ ਸੀ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।